ਕੋ ਸੁਗਾਉ ਦੇਖਤ ਦੇਖਤ ਜੋ ਕਾ ਹੋ ਗਉ ਅਸੂਆ ਟਪਕਤ ਮਊਆ ਜੈਸੇ ਮੋਰੀ ਠੱਗੇ ਮੀਠੇ ਬੋਲਨ ਸੇ ਮੈਂ ਬਿਕ ਮੰਗਾ ਹੋ ਗਉ ਦੇਖਤ ਦੇਖਤ ਜੋ ਕਾ ਹੋ ਗਉ ਅਪਨੋ ਜਾਓ ਪਰਾਓ ਹੋ ਗਉ ਤਿਰਿਆ ਚਾਲ ਕਠਿਨ ਹੈ ਭਈਆ ਫਸ ਗਉ ਅਬ ਤੋ ਰਾਮ ਦਈ ਸਾਚੋ ਘਰਵਾਰੋ ਹੋ ਗਉ ਦੇਖਤ ਦੇਖਤ ਜੋ ਕਾ ਹੋ ਗਉ ਬਾਤ ਸੁਨੇ ਨਾ ਏਕਉ ਮੋਰੀ ਟੇਰ ਟੇਰਤ ਹਾਰੋ ਬਾਤ ਸੁਨੇ ਨਾ ਏਕਉ ਮੋਰੀ ਟੇਰ ਟੇਰਤ ਹਾਰੋ ਅਬ ਤੋ ਮੂਖੋ ਬਹੁਤ ਸਿਆਨੋ ਲਗਤ ਬੇਟਿਆ ਬੇਟਾ ਹੋ ਗਉ ਕਿਲਪਤ ਦਿਨ ਰਾਤ ਡੁਕਰਾਓ ਡੁਕਰੀਆ ਅਬ ਆ ਰਹੀ ਸਮਝ ਮੈਂ ਮੋੜਾ ਮੋਹ ਬਰਾਨੋ ਹੋ ਗਉ ਸੂਦੇ ਕਬੋ ਨਹੀਂ ਬੋਲੇ ਦੋ ਮੀਠੇ ਬੋਲ ਲਗਤ ਘਰ ਅਬ ਕਸਾਈ ਖਾਂ।

0: ਕੂਲਰ ਸੋ ਸੁਖ ਲਈਓ, ਪ੍ਰੀਤਮ ਚਲੇ ਬਾਜ਼ਾਰ ਜਈਓ, ਖਰੀ ਦੁਪਾਈ ਆਗ ਬਰਸਾ ਰਹੀ, ਖਰੀ ਦੁਪਾਈ ਆਗ ਬਰਸਾ ਰਹੀ, ਸੁਘਰਿਆਨ ਬਿਲ ਮਈਓ,
1: ਜੇਹੂ
0: ਪ੍ਰੀਤਮ ਚਲੇ ਬਾਜ਼ਾਰ ਜਈਓ। ਓ ਹਰਾਂ ਹਰਾਂ ਹਮ ਹਵਾ ਕਰੇ ਤੁਮ, ਹਰਾਂ ਹਰਾਂ ਹਮ ਹਵਾ ਕਰੇ ਤੁਮ, ਰੁਚ ਰੁਚ ਰੋਟੀ ਖਾਈਓ, ਪ੍ਰੀਤਮ ਚਲੇ ਬਾਜ਼ਾਰ ਜਈਓ। ਪਾਣੀ ਕੀ ਏਕ ਏਕ ਬੂੰਦ ਕੀਮਤੀ ਹੈ, ਉਸ ਪੇ ਇੱਕ ਛੋਕੜੀ ਹੈ ਕੇ ਪਾਣੀ ਬਿਰਥਾਨਾ ਬਗ ਰਹੀਓ, ਪਾਣੀ ਬਿਰਥਾਨਾ ਬਗ ਰਹੀਓ, ਅਰੇ ਬਾਤ ਮਾਨ ਜਾ ਲਈਓ, ਪਾਣੀ ਬਿਰਥਾਨਾ ਬਗ ਰਹੀਓ।

0: ਬੂੰਦ ਬਚਈਓ
1: ਬਚਈਓ
0: ਪਾਣੀ ਬਿਰਥਾ ਨਾ ਬਗਰਈਓ। ਉਹ ਪਸ਼ੂਧਨ ਕੇ ਲਾਨੇ ਦੁਆਰੇ ਮੈਂ
1: ਜਹੋ
0: ਪਸ਼ੂਧਨ ਕੇ ਲਾਨੇ ਦੁਆਰੇ ਮੈਂ ਇੱਕ ਹੋਦੀ ਭਰਵਈਓ।
1: ਕਿਆ ਵਾਵਾ
0: ਪਾਣੀ ਬਿਰਥਾ ਨਾ ਬਗਰਈਓ। ਉਹ ਪਾਣੀ ਭਰੇ ਸਕੋ ਰਾਜਾ ਤਾਂ ਪਾਣੀ ਭਰੇ ਸਕੋ ਰਾਜਾ ਤਾਂ ਪੰਛਨ ਖੋ ਟੰਗਵਈਓ। ਪਾਣੀ ਬਿਰਥਾ ਨਾ ਬਗਰਈਓ। ਉਹ ਪਿਆਸੇ ਗੈਲਾਰਨ ਕੇ ਲਾਨੇ ਪਿਆਸੇ ਗੈਲਾਰਨ ਕੇ ਲਾਨੇ ਪ੍ਰਭੂ ਪਿਆਊ ਲਗਵਈਓ। ਪਾਣੀ ਬਿਰਥਾ ਨਾ ਬਗਰਈਓ। ਅਬ ਇੱਕ ਸ਼ਿੰਗਾਰ ਕੀ ਚੌਕੜੀ ਹੈ,
1: ਸਵਾਗਤ ਹੈ।
0: ਕਿ ਛਮ ਛਮ ਪਾਇਲਿਆ ਛਨਕਾਵੇ
1: ਜੈ ਹੋ
0: ਬਾਂਕੇ ਬੋਲ ਸੁਣਾਵੇ। ਛਮ ਛਮ ਪਾਇਲਿਆ ਛਨਕਾਵੇ ਰੋਨਨ ਕੀ ਰੁਨ ਝੁਨ ਸੁਨ ਰਸੀਆ ਮਨ ਮੁਸਕਾਵੇ। ਛਮ ਛਮ ਪਾਇਲਿਆ ਛਨਕਾਵੇ ਜਲ ਤਰੰਗ ਸੀ ਮਨ ਮੋਹਕ ਧੁਨ ਜਲ ਤਰੰਗ ਸੀ ਮਨ ਮੋਹਕ ਧੁਨ ਰਸ ਬੁੰਦੀਆਂ ਬਰਸਾਵੇ। ਛਮ ਛਮ ਪਾਇਲਿਆ ਛਨਕਾਵੇ ਉਹ ਛਨਕ ਛਨਕ ਕੇ ਛੈਲ ਛਲੀ ਕੋ ਛਨਕ ਛਨਕ ਕੇ ਛੈਲ ਛਲੀ ਕੋ ਜੀ ਛਿਨ ਛਿਨ ਛਨਕਾਵੇ। ਛਮ ਛਮ ਪਾਇਲਿਆ ਛਨਕਾਵੇ ਗੈਲ ਚਲਤ ਗੈਲਾਰਨ ਕੋ ਪ੍ਰਭੂ ਚੰਚਲ ਚਿੱਤ ਚੁਰਾਵੇ। ਛਮ ਛਮ ਪਾਇਲਿਆ ਛਨਕਾਵੇ ਅਰੇ ਬਾਂਕੇ ਬੋਲ ਸੁਣਾਵੇ। ਛਮ ਛਮ ਪਾਇਲਿਆ ਛਨਕਾਵੇ।
1: ਜੈ ਹੋ ਪ੍ਰਭੂ ਸ਼੍ਰੀਵਾਸਤਵ ਜੀ ਨੇ ਆਪਣੀ ਬੁੰਦੇਲੀ ਰਚਨਾ ਸੇ ਆਨੰਦ ਲਿਆ ਦੋ। ਅਬ ਹਮ ਆਪ ਸਬਕੇ ਬੀਚ ਮੇ ਹਮਾਰੇ ਸ਼੍ਰੀ ਦਵਾਰਕਾ ਪ੍ਰਸਾਦ ਜੀ ਸ਼ੁਕਲਾ ਜੋ ਟੀਕੰਵਰ ਸੇ ਪਧਾਰੇ ਹੈ, ਹਮ ਉਹਨੇ ਆਮੰਤ੍ਰਿਤ ਕਰ ਰਹੇ ਕਿ ਵੀ ਆਪਣੀ ਬੁੰਦੇਲੀ ਕਾਵਿ ਰਚਨਾਓਂ ਕਾ ਆਨੰਦ ਸਭ ਕੋ ਦੇਵੇ।
2: ਹਾਂ ਭਈਆ, ਕੈਸੋ ਆਓ ਜਮਾਨੋ ਜੋ ਸੀਸਕ ਹੈ ਹਮਾਓ ਈ ਬੁੰਦੇਲੀ ਕਵਿਤਾ ਕੋ, ਕਿ ਜੋ ਜਮਾਨੋ ਉਰਜਨ ਟੋਲ ਐ ਠਾਣੋ ਜੋ ਜਮਾਨੋ ਉਰਜਨ ਟੋਲ ਐ ਠਾਣੋ ਰਿਤੂਆਂ ਨੇ ਆਪਣੀ ਗਤ ਛੋੜੀ ਉਸੇ ਕਰ ਗੋ ਜਾਲੋ ਜੋ ਜਮਾਨੋ ਉਰਜਨ ਟੋਲ ਐ ਠਾਣੋ। ਗਰਮੀ ਮੇ ਬਦਰਾ ਬਰਸਨ ਲਾਗੇ ਗਊਨ ਖਾਲੀ ਭਾਉ ਬਾਲੋ ਜੋ ਜਮਾਨੋ ਉਰਜਨ ਟੋਲ ਐ ਠਾਣੋ। ਗੇਲਨ ਪੇ ਲਰਤ ਜੈ ਪਥਰਾ ਬਾਰੇ ਕੜਨ ਨ ਦੇਤ ਗੈਲਾਰੇ ਗਰੀਬ ਜੀਅਤ ਜੀ ਨਾ ਪਾਰੋ ਪੀ ਕੇ ਭਰਤ ਅਪਨੋ ਗਾਲੋ ਜੋ ਜਮਾਨੋ ਉਰਜਨ ਟੋਲੇ ਠਾਣੋ। ਪੜੋਸੀ ਪਿਸਰੋ ਜਾਤ ਪਾਤ ਮੈਂ ਮੰਦਰ ਮਸਜਿਦ ਆ ਗੋ ਆਲੋ ਗੇਲ ਕੇ ਖਦਰਾ ਗੈਰੀ ਹੋ ਗਏ ਅੰਦਰਾ ਜਾ ਰੋ ਤਾਲੋ ਜੋ ਜਮਾਨੋ ਉਰਜਨ ਟੋਲੇ ਠਾਣੋ। ਬਲ ਮਨਸਾ ਇਤ ਗੇਲ ਗੇਲਈ ਚਲ ਰਹੀ ਦਹੇਜੀ ਦਾਨੋ ਕਰ ਰੋ ਸਾਲੋ ਗਾਲੋ ਮਾਤ ਪਿਤਾ ਛੋੜ ਭਗੋ ਲੜਕਾ ਲਗਾ ਆਪਣੋ ਦੂਰ ਕਵਾਲੋ ਜੋ ਜਮਾਨੋ ਉਰਜਨ ਟੋਲੇ ਠਾਣੋ। ਸੁਕਲ ਸਰਸ ਬੁਲਾਪੇ ਹੀ ਮੈਂ ਰੋ ਰਹੇ ਸੁਕਲ ਸਰਸ ਬੁਲਾਪੇ ਹੀ ਕੌਣ ਢੋ ਰਹੇ ਹਾਂਕਤ ਜਾ ਰਹੇ ਗਾਲੋ ਉਹ ਉਕਾਊ ਕੋ ਨਈਆ ਜਗ ਮੈਂ ਸੂ ਲਾਗਤ ਮੋਏ ਜਾਲੋ ਜੋ ਜਮਾਨੋ ਉਰਜਨ ਟੋਲੇ ਠਾਣੋ। ਅਬ ਹਮਾਰੀ ਦੂਸਰੀ ਕਵਿਤਾ ਹੈ ਘਰ ਕੇ ਆਰੇ ਅਨਬੋਲਨੇ ਹੋ ਗਏ।
1: ਅੱਛਾ
2: ਜੀਨੇ ਜਨਮ ਤੂਏ ਸੰਗ ਗਾਰੂ ਤੇਨ ਭਈ ਹੈ ਊ ਕੀ ਕਰਤ ਕਾਜ ਘਰ ਭੀਤਰ ਝਾਰੋ ਚਲਤ ਕਾਏ ਨਹੀਂ ਨੀ ਕੀ ਉੜਤ